0: ਲੈ
1: ਪੈਟਰੋਲ ਤੇ ਪਵਾਏ ਨਹੀਂ
0: ਕੋਈ ਗੱਲ ਨਹੀਂ ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ
2: रात अकेली है तो क्या हम तो आपके साथ हैं जोश में रहो
3: Now listen. Get up. That's right.